ਜਿੱਥੇ ਇੱਕ ਪਾਸੇ ਲੋਕ ਸੰਗੀਤ ਦਿਲਾਂ ਨੂੰ ਸਕੂਨ ਦਿੰਦਾ ਹੈ, ਉੱਥੇ ਨਵੇਂ ਦੌਰ ਦੇ ਗੀਤ ਜਵਾਨੀ ਦੀ ਧੜਕਣ ਬਣ ਜਾਂਦੇ ਹਨ। ਲੋ, ਹੁਣ ਸੁਣਦੇ ਆ ਇੱਕ ਨਵਾਂ ਰੰਗ।

0: ਖਤਮ।
1: ਸੂਤਾਂ ਦਾ ਇਹ ਕਾਲਮਾ ਇੱਥੇ ਨਹੀਂ ਮੁੱਕਦਾ, ਇਹ ਤਾਂ ਯਾਦਾਂ ਵਿੱਚ ਗੂੰਜਦਾ ਰਹਿੰਦਾ ਹੈ। ਅੱਜ ਦੀ ਪੇਸ਼ਕਸ਼ ਦਾ ਆਖਰੀ ਗੀਤ ਸੁਣਦੇ ਹਾਂ।